0: ਲੱਗੀ ਕਹਿੰਦੇ ਨਾ ਇੰਜੇ ਤਾਂ ਜਿਹੜਾ ਪ੍ਰਕਾਸ਼ ਪੜਦਾ ਇਹੀ ਘੋ ਹੈ
1: ਆਂਜੀ ਖਾਇਓ ਤਾਂ ਇਹ ਖੁਰਾਕ ਹਮੇਸ਼ਾ ਚੱਡੀ ਚੱਬਾਈ ਨੇ ਖਾਣਾ ਖੋਕੇ ਤੋ ਇਹ ਸਾਰੋ ਪੈਕਟ ਦੀ ਇਹਨਿਆ ਕਰ ਇੱਕ ਦੇਖ ਮੇਰੀ ਪਿਆਰੀ ਕੀ ਖੁਰਾਕ ਚੱਬੇਲਾ ਦੰਦ ਵੇਂਦੀ ਪਰ ਕਿਉਂਕਿ ਹਮੇਸ਼ਾ ਚਾਸ ਟਕੇ ਖਾਈਏ ਤਾਂ ਤੋ ਇਹ ਕੀ ਚੱਬਾਈ ਨਾ ਹੁੰਦਾ ਕਿਉਂਕਿ ਸਮਝ ਕੇ ਪੇਸ਼ ਨਾ ਖਾਈਏ ਆਕਸੀਪਨ ਜਦੀ ਚਾਸ ਵੜੇ ਖਾਈਏ ਤਾਂ ਤਦੀ ਪੇਟ ਸੇ ਉਤਾਰੀਏ ਤਾਂ ਅਨੇ ਹੀ ਖੁਰਾਕ ਚੱਬਾਈ ਤੋ ਨਹੀਂ ਸਰੀਰ ਨੇ ਵੇਂਦੀ ਕੀ ਜ਼ਰੂਰੀ ਹੈ ਇਹਨਿਆ ਕਰ ਇੱਕ ਦੇਖ ਪੰਖੀ ਜੇ ਘਰੇ ਜੇ ਛੇਵਾੜੀ ਤੇ ਕਿਸੇ ਕੁੱਤੇ ਦੇਨੇ ਹੈ जिनके अंग्रेजी में गिजार जो आ जाए तो गिजार से अंग्रेजी दीवार में कठोर रेसा के भेगा तंतु रहता ये गिजार में पंखी जे खुराक चांद से खाए तो गिजार में बने तो अने गिजार में खुराक दड़ा जाए तो अने ही दड़ाए लो खुराक की चबे तो अने पंखी अनाज से भेगा कंकरा भी चबाई बने था ये कंकरा उत्तेजा मदद रूप में था हेता खुराक के तुरी था हेता पंखी में खुराक कुछ हो तो इसलिए गिजार ਇਹਦੀ ਖੁਰਾਕ ਛੱਪੀ ਸਕੇ ਤੋਂ ਖੁਰਾਕ ਦੁਬਾਰਾ ਉਹ ਹੀ ਖੁਰਾਕ ਕਿੰਜੀ ਹੋਜਰੀ ਮੈਂ ਵੇਨੇ ਤੋਂ ਇਕੜੀ ਬਈ ਨਵਾਈ ਜੀ ਗੱਲ ਆਏ ਕਿ ਖਿਜ਼ਾੜ ਮੈਂ ਖੁਰਾਕ ਦਬਾ ਸੀ ਵੀ ਨਹੀਂ ਕੋਈ ਨਕਾਮਾ ਕੰਕਰਾ ਕਿ ਕਣ ਕੰਕਿ ਪੰਡਰੀ ਟਹੰਕਾ ਕਿ ਕੁਕਵਾਟ ਕਰੀ ਬਾਹਰ ਕਦੀ ਛੜੇ ਤਾਂ ਆਕੇ ਹੀ ਲਗੇ ਤੋ ਕਿ ਇਹ ਟਹੰਕਾ ਕਿ ਕੁਕਵਾਟ ਹੈ ਉਹ ਹੀ ਖਰਾ ਖੁਆ ਕਿ ਕੰਕਰਾ ਕਦੀ ਜੀ ਵਿਵਸਥਾ ਆਏ ਕਿ ਮੇਰੇ ਉਹ ਪੰਖੀਲਾ ਖੁਰਾਕ ਕੇ ਪਾਚਨ ਲਾ ਕੁਦਰਤ आयोजन के है ताकि ही न तो लगेगा
0: हाँ बेन मजे तो बोला अने खरेखर अजीब पहली वक्त हो रही है सो

ਦੇਸ਼ੀ ਯੂਨੀਵਰਸਿਟੀ ਨਾਲ ਨਿਸ਼ਾ ਤੈਨੂੰ ਮੋਕਲੀ ਤੈਨੂੰ ਪਾਸੇ ਦੀ ਮਾਹਿਤੀ ਅਨੇ ਮਾਰਗਦਰਸ਼ਨ ਆਪਣੇ ਮੇਰੇ ਸਕੀਏ ਸੀ ਹਾਂ ਖੇਤੀ ਮੌਜੂਦ ਅੰਗੇ ਨੀ ਕੋਈ ਪਰ ਮਾਹਿਤੀ ਪਰ ਆਪਣੇ ਘਰ ਬੈਠਾ ਮਾਰਗਦਰਸ਼ਨ ਸਾਥੇ ਆਪਣੇ ਮੇਰੇ ਸਕੀਏ ਸੀ તો ખડક મિત્રો આવા થતી ખેતી ઇનપુટ્સ અને ખેતીને માવજત વિશેની હવે આગળ ખેત પેદાશના મૂલ્યવર્ધનની વાત કરતા પહેલા ફરીથી આપણે એક સુંદર મજાનું ગુજરાતી ગીત સાંભળીએ।